ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸਾਡਾ ਵਿਰਸਾ ਲੜੀ ਤਹਿਤ ਪੁਰਾਤਨ ਹੱਥ ਲਿਖਤਾਂ ਵਿਸ਼ੇ ਤੇ ਵਾਰਤਾ, ਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਏ ਕਿ ਵਿਸ਼ਵ ਓਜ਼ੋਨ ਪਰਤ ਸੁਰੱਖਿਆ ਦਿਹਾੜਾ ਮਨਾਇਆ ਜਾ ਰਿਹਾ ਏ। ਆਕਸੀਜਨ ਦੇ ਅਣੂਆਂ ਦੀ ਪਰਤ ਨੂੰ ਓਜ਼ੋਨ ਪਰਤ ਕਹਿੰਦੇ ਨੇ, ਜੋ ਕਿ ਵਾਯੂਮੰਡਲ 'ਚ 10 ਤੋਂ 50 ਕਿਲੋਮੀਟਰ ਦੇ ਘੇਰੇ 'ਚ ਹੁੰਦੀ ਏ। ਓਜ਼ੋਨ ਪਰਤ ਤੋਂ ਬਿਨਾਂ ਧਰਤੀ 'ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਪਰਤ ਸਾਨੂੰ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੀ ਏ। 1985 'ਚ ਵਿਗਿਆਨੀਆਂ ਵੱਲੋਂ ਇਸ ਪਰਤ 'ਚ ਛੇਕ ਹੋਣ ਦੀ ਗੱਲ ਸਾਹਮਣੇ ਆਈ ਸੀ, ਅਤੇ ਇਸ ਦੀ ਪੁਸ਼ਟੀ ਨਾਸਾ ਵੱਲੋਂ ਵੀ ਖੋਜ ਤੋਂ ਬਾਅਦ ਕੀਤੀ ਗਈ। ਮਨੁੱਖ ਦੀ ਸਵਾਰਥੀ ਸੋਚ ਨੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਏ, ਜਿਸ ਕਾਰਨ ਓਜ਼ੋਨ ਪਰਤ ਲਗਾਤਾਰ ਪਤਲੀ ਹੋ ਰਹੀ ਹੈ। ਏਸੀ, ਫਰਿੱਜਾਂ ਅਤੇ ਵਾਹਨਾਂ 'ਚੋਂ ਨਿਕਲਣ ਵਾਲੀਆਂ ਗੈਸਾਂ ਦੇ ਕਾਰਨ ਓਜ਼ੋਨ ਪਰਤ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਏ। ਓਜ਼ੋਨ ਪਰਤ ਦੀ ਸੁਰੱਖਿਆ 'ਤੇ ਗੱਲਬਾਤ ਜਾਰੀ ਰਹੇਗੀ। ਆਓ ਪਹਿਲਾਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ, ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ।

0: ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਓਜ਼ੋਨ ਪਰਤ ਦੀ। ਓਜ਼ੋਨ ਦੀ ਪਤਲੀ ਹੁੰਦੀ ਜਾ ਰਹੀ ਪਰਤ ਦੇ ਖਤਰੇ ਨੂੰ ਭਾਪਦੇ ਹੋਏ 16 ਸਤੰਬਰ 1987 ਨੂੰ ਸੰਯੁਕਤ ਰਾਸ਼ਟਰ ਸਣੇ 45 ਦੇਸ਼ਾਂ ਨੇ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥਾਂ ਦੀ ਵਰਤੋਂ ਨੂੰ ਘਟਾਉਣ ਦੇ ਲਈ ਮੰਟਰੀਅਲ ਪ੍ਰੋਟੋਕਾਲ ਸਮਝੌਤੇ ਤਹਿਤ ਦਸਤਖਤ ਕੀਤੇ ਸਨ। ਓਜ਼ੋਨ ਪਰਤ ਸਾਡੀ ਜ਼ਿੰਦਗੀ ਦੇ ਲਈ ਬੜੀ ਹੀ ਜ਼ਰੂਰੀ ਏ। ਜੇ ਅਸੀਂ ਓਜ਼ੋਨ ਪਰਤ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਨਾ ਕੀਤੀਆਂ ਤਾਂ ਸਾਨੂੰ ਚਮੜੀ ਦਾ ਕੈਂਸਰ, ਅੱਖਾਂ ਦੀ ਰੋਸ਼ਨੀ ਖਤਮ ਹੋਣਾ, ਪਾਚਨ ਤੰਤਰ ਕਮਜ਼ੋਰ ਹੋਣ ਦੇ ਨਾਲ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਏ। ਜੇ ਅਸੀਂ ਇਸ ਪਰਤ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ। ਪਲਾਸਟਿਕ ਦੇ ਕਚਰੇ ਨੂੰ ਸਾੜਨ 'ਤੇ ਰੋਕ ਲਾਉਣੀ ਚਾਹੀਦੀ ਹੈ। ਇਸ ਤਰ੍ਹਾਂ ਛੋਟੇ ਛੋਟੇ ਨੁਕਤੇ ਅਪਣਾ ਕੇ ਅਸੀਂ ਓਜ਼ੋਨ ਪਰਤ ਨੂੰ ਬਚਾਉਣ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਅਤੇ ਆਓ ਹੁਣ ਸੁਣਦੇ ਹਾਂ ਸਾਡਾ ਵਿਰਸਾ ਲੜੀ ਤਹਿਤ ਪੁਰਾਤਨ ਹੱਥ ਲਿਖਤਾਂ ਵਿਸ਼ੇ 'ਤੇ ਵਾਰਤਾ, ਅਤੇ ਵਾਰਤਾਕਾਰ ਨੇ ਮਿਸਰ ਦੀ ਭਾਟੀਆ।
1: ਪੁਰਾਤਨ ਹੱਥ ਲਿਖਤਾਂ ਕਿਸੇ ਵੀ ਕੌਮ, ਧਰਮ ਅਤੇ ਸੱਭਿਆਚਾਰ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੀਆਂ ਹਨ। ਇਹ ਹੱਥ ਲਿਖਤਾਂ ਸਾਡੇ ਗੌਰਵ

ਆਤਮਾਈ ਪਿਛੋਕੜ, ਸਾਹਿਤਕ ਅਮੀਰੀ ਅਤੇ ਅਧਿਆਤਮਕ ਯਾਤਰਾ ਦੀਆਂ ਜਿਉਂਦੀਆਂ ਜਾਗਦੀਆਂ ਗਵਾਹ ਹਨ। ਇਹ ਹੱਥ ਲਿਖਤਾਂ ਪੰਜਾਬੀ ਭਾਸ਼ਾ ਦੇ ਵਿਕਾਸ, ਪੁਰਾਤਨ ਲਿਖਣ ਸ਼ੈਲੀ ਅਤੇ ਇਤਿਹਾਸ ਨੂੰ ਸਮਝਣ ਦਾ ਸਭ ਤੋਂ ਵੱਡਾ ਸਰੋਤ ਹਨ। ਸਾਡੇ ਵਿਰਸੇ ਵਿੱਚ ਸਭ ਤੋਂ ਵੱਧ ਸਤਿਕਾਰਯੋਗ ਪੁਰਾਤਨ ਹੱਥ ਲਿਖਤਾਂ ਗੁਰੂ ਸਾਹਿਬਾਨ ਅਤੇ ਸਮਕਾਲੀ ਲਿਖਾਰੀਆਂ ਦੁਆਰਾ ਲਿਖੀਆਂ ਗਈਆਂ ਪੁਰਾਤਨ ਬੀੜਾਂ ਹਨ। ਕਰਤਾਰਪੁਰੀ ਬੀੜ, ਜਿਸ ਦਾ ਸੰਪਾਦਨ 1404 ਈਸਵੀ ਵਿੱਚ ਹੋਇਆ ਸੀ, ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ ਰੇਖ ਹੇਠ ਭਾਈ ਗੁਰਦਾਸ ਦੁਆਰਾ ਲਿਖੀ ਗਈ ਆਦਿ ਗ੍ਰੰਥ ਦੀ ਸਭ ਤੋਂ ਪਹਿਲੀ ਅਤੇ ਮੂਲ ਹੱਥ ਲਿਖਤ ਹੈ। ਭਾਈ ਬੰਨੋਂ ਵਾਲੀ ਬੀੜ ਵੀ 17ਵੀਂ ਸਦੀ ਦੀ ਇੱਕ ਪ੍ਰਮੁੱਖ ਹੱਥ ਲਿਖਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਿਆਰ ਕਰਵਾਈਆਂ ਗਈਆਂ ਦਮਦਮੀ ਬੀੜਾਂ ਵੀ ਹੱਥ ਲਿਖਤਾਂ ਹਨ, ਜਿਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਵੀ ਬਾਣੀ ਦਰਜ ਹੈ। ਦਸਮ ਗ੍ਰੰਥ ਦੀਆਂ ਹੱਥ ਲਿਖਤਾਂ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਲਿਖਤਾਂ ਦੇ ਉਤਾਰੇ ਹਨ। ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਹੱਥ ਲਿਖਤਾਂ ਜਿਵੇਂ ਪੁਰਾਤਨ ਜਨਮ ਸਾਖੀ, ਭਾਈ ਬਾਲਾ ਜੀ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਦੁਆਰਾ ਲਿਖੀ ਗਿਆਨ ਰਤਨਾਵਲੀ ਉਸ ਸਮੇਂ ਦੀ ਵਾਰਤਕ ਅਤੇ ਇਤਿਹਾਸ ਦੇ ਪ੍ਰਮੁੱਖ ਸਰੋਤ ਹਨ। 17ਵੀਂ ਅਤੇ 18ਵੀਂ ਸਦੀ ਦੇ ਦਰਸਾਉਂਦੇ ਗ੍ਰੰਥ ਜਿਵੇਂ ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਪਾਤਸ਼ਾਹੀ 10ਵੀਂ ਅਤੇ ਮਹਿਮਾ ਪ੍ਰਕਾਸ਼ ਦੀਆਂ ਹੱਥ ਲਿਖਤਾਂ ਪ੍ਰਮੁੱਖ ਹਨ। ਇਹ ਹੱਥ ਲਿਖਤਾਂ ਸਿੱਖ ਇਤਿਹਾਸ ਅਤੇ ਮਰਿਆਦਾ ਨੂੰ ਸਮਝਣ ਲਈ ਸਭ ਤੋਂ ਪ੍ਰਮਾਣਿਕ ਸਰੋਤ ਹਨ। ਪੰਜਾਬੀ ਦੇ ਸੂਫੀ ਕਵੀਆਂ ਅਤੇ ਕਿੱਸਾਕਾਰਾਂ ਦੀਆਂ ਰਚਨਾਵਾਂ ਪਹਿਲਾਂ ਹੱਥ ਲਿਖਤ ਰੂਪ ਵਿੱਚ ਹੀ ਸੁਰੱਖਿਅਤ ਸਨ। ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ ਦੀਆਂ ਕਾਫੀਆਂ, ਦਮੋਦਰ ਦੀ ਹੀਰ, ਪੀਲੂ ਦਾ ਮਿਰਜ਼ਾ ਸਾਹਿਬਾ ਅਤੇ ਵਾਰਸ ਦੀ ਹੀਰ ਦੇ ਪੁਰਾਤਨ ਖਰੜੇ ਪਹਿਲਾਂ ਹੱਥ ਲਿਖਤ ਰੂਪ ਵਿੱਚ ਹੀ ਸੁਰੱਖਿਅਤ ਸਨ। ਗੁਰੂ ਸਾਹਿਬਾਨ ਅਤੇ ਸੂਫੀ ਸੰਤਾਂ ਦੇ ਸ਼ੁਰੂਆਤੀ ਸਰੂਪ ਇਹਨਾਂ ਹੱਥ ਲਿਖਤਾਂ ਵਿੱਚ ਸੁਰੱਖਿਅਤ ਸਨ। ਪੁਰਾਤਨ ਸਮੇਂ ਵਿੱਚ ਸਿਰਫ ਧਾਰਮਿਕ ਸਾਹਿਤ ਹੀ ਨਹੀਂ ਬਲਕਿ ਆਯੁਰਵੇਦ, ਜੋਤਿਸ਼, ਪੁਰਾਣਾਂ ਅਤੇ ਗੀਤਾਂ ਦੇ ਅਨੁਵਾਦ ਵੀ ਹੋਏ ਹੱਥੀ ਲਿਖੇ ਗਏ ਸਨ। ਇਸ ਤੋਂ ਇਲਾਵਾ ਦੇਸੀ ਜੜੀ ਬੂਟੀਆਂ ਅਤੇ ਇਲਾਜ ਪ੍ਰਣਾਲੀਆਂ ਨਾਲ ਸੰਬੰਧਿਤ ਪੁਰਾਤਨ ਨੁਸਖੇ ਵੀ ਹੱਥ ਲਿਖਤਾਂ ਵਿੱਚ ਸੁਰੱਖਿਅਤ ਪਏ ਸਨ। ਇਹ ਹੱਥ ਲਿਖਤਾਂ ਇਹ ਦਰਸਾਉਂਦੀਆਂ ਹਨ ਕਿ ਸਮੇਂ ਦੇ ਨਾਲ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਬਣਤਰ ਅਤੇ ਲਿਖਣ ਸ਼ੈਲੀ ਵਿੱਚ ਕਿਹੜੇ ਕਿਹੜੇ ਬਦਲਾਵ ਆਏ। ਪੁਰਾਤਨ ਸਮੇਂ ਵਿੱਚ ਪੰਜਾਬੀ ਵਿਆਕਰਨ ਅਤੇ ਸ਼ਬਦਾਂ ਦੇ ਉਚਾਰਨ ਅਤੇ ਲਿਖਾਵਟ ਦਾ ਵੀ ਕੀ ਰੂਪ ਸੀ, ਇਸ ਦੀ ਜਾਣਕਾਰੀ ਇਹਨਾਂ ਹੱਥ ਲਿਖਤਾਂ ਤੋਂ ਹੀ ਮਿਲਦੀ ਹੈ। ਇਹ ਹੱਥ ਲਿਖਤਾਂ ਉਸ ਸਮੇਂ ਦੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਦਾ ਜਿੰਦਾ ਦਸਤਾਵੇਜ਼ ਹਨ। ਪੁਰਾਤਨ ਪੋਥੀਆਂ ਵਿੱਚ ਬਹੁਤ ਹੀ ਸੁੰਦਰ ਚਿੱਤਰਕਾਰੀ ਕੀਤੀ ਗਈ ਹੈ। ਉਸ ਦੌਰ ਵਿੱਚ ਵਰਤੀ ਜਾਣ ਵਾਲੀ ਖਾਸ ਸਿਆਹੀ ਅਤੇ ਹੱਥ ਨਾਲ ਬਣੇ ਕਾਗਜ਼ ਉਸ ਸਮੇਂ ਦੀ ਕਾਰੀਗਰੀ ਦੀ ਬਿਹਤਰੀਨ ਨਮੂਨਾ ਹਨ। ਅੱਜ ਦੇ ਸਮੇਂ ਵਿੱਚ ਇਹ ਅਨਮੋਲ ਖਜ਼ਾਨਾ ਕਈ ਪ੍ਰਮੁੱਖ ਲਾਇਬ੍ਰੇਰੀਆਂ ਅਤੇ ਸੰਸਥਾਵਾਂ ਵਿੱਚ ਡਿਜੀਟਲ ਅਤੇ ਭੌਤਿਕ ਰੂਪ ਵਿੱਚ ਸਾਂਭਿਆ ਪਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ 1500 ਤੋਂ ਵੱਧ ਪੁਰਾਤਨ ਲੱਖ ਹੱਥ ਲਿਖਤਾਂ ਮੌਜੂਦ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਵਿੱਚ ਦੁਰਲੱਭ ਖਰੜੇ ਸੁਰੱਖਿਅਤ ਪਏ ਹਨ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੀ ਲਾਇਬ੍ਰੇਰੀ ਵਿੱਚ ਪੁਰਾਤਨ ਹੱਥ ਲਿਖਤਾਂ ਦਾ ਅਮੁੱਲ ਖਜ਼ਾਨਾ ਪਿਆ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿੱਚ ਕਈ ਇਤਿਹਾਸਕ ਖਰੜਿਆਂ ਨੂੰ ਸਾਂਭਣ ਦੇ ਯਤਨ ਕੀਤੇ ਗਏ ਹਨ। ਪੰਜਾਬ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ ਵਿੱਚ ਪੁਰਾਤਨ ਹੱਥ ਲਿਖਤਾਂ ਨੂੰ ਡਿਜੀਟਾਈਜ਼ ਕਰਕੇ ਇੰਟਰਨੈੱਟ 'ਤੇ ਸੁਰੱਖਿਅਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੰਡਨ ਵਿਖੇ ਪੰਜਾਬ ਤੋਂ ਲਿਜਾਂਦੀਆਂ ਗਈਆਂ ਕਈ ਪੁਰਾਤਨ ਹੱਥ ਲਿਖਤਾਂ ਮੌਜੂਦ ਹਨ। ਪੁਰਾਤਨ ਹੱਥ ਲਿਖਤਾਂ ਦੀ ਸਾਂਭ ਸੰਭਾਲ ਲਈ ਕੁਝ ਚੁਣੌਤੀਆਂ ਵੀ ਆ ਰਹੀਆਂ ਹਨ, ਜਿਵੇਂ ਕਮਰੇ ਵਿੱਚ ਵੱਧ ਰਹੀ ਨਮੀ, ਤਾਪਮਾਨ ਦਾ ਬਦਲਣਾ ਅਤੇ ਸਿੱਧੀ ਸੂਰਜ ਦੀ ਰੋਸ਼ਨੀ ਕਾਗਜ਼ਾਂ ਅਤੇ ਸਿਆਹੀ ਨੂੰ ਤੇਜ਼ੀ ਨਾਲ ਨਸ਼ਟ ਕਰਦੀ ਹੈ। ਦੀਮਕ, ਸਿਲਵਰ ਫਿਸ਼ ਅਤੇ ਹੋਰ ਸੂਖਮ ਜੀਵ ਪੁਰਾਣੇ ਪੱਤਿਆਂ, ਤਾੜ ਪੱਤਰਾਂ ਅਤੇ ਕਾਗਜ਼ਾਂ ਨੂੰ ਕੁਤਰ ਕੇ ਖਾ ਜਾਂਦੇ ਹਨ। ਉੱਲੀ ਵੀ ਇਹਨਾਂ ਨੂੰ ਗਲਾ ਦਿੰਦੀ ਹੈ। ਸਦੀਆਂ ਪੁਰਾਣੇ ਹੋਣ ਕਰਕੇ ਕਾਗਜ਼ ਅਤੇ ਤਾੜ ਦੇ ਪੱਤੇ ਬਹੁਤ ਨਾਜ਼ੁਕ ਹੋ ਜਾਂਦੇ ਹਨ ਅਤੇ ਹੱਥ ਲਾਉਣ ਨਾਲ ਵੀ ਇਹ ਟੁੱਟਣ ਲੱਗਦੇ ਹਨ। ਹੱਥ ਲਿਖਤਾਂ ਦੀ ਵਿਗਿਆਨਕ ਮੁਰੰਮਤ ਅਤੇ ਸੰਭਾਲ ਦੀ ਵਿਸ਼ੇਸ਼ ਸਿਖਲਾਈ ਪ੍ਰਾਪਤ ਮਾਹਰਾਂ ਦੀ ਵੀ ਘਾਟ ਹੈ। ਇਸ ਤੋਂ ਇਲਾਵਾ ਲੱਖਾਂ ਹੱਥ ਲਿਖਤਾਂ ਅਜੇ ਵੀ ਅਜਿਹੀਆਂ ਹਨ ਜਿਨ੍ਹਾਂ ਨੂੰ ਡਿਜੀਟਲ ਰੂਪ ਵਿੱਚ ਸਕੈਨ ਕਰਕੇ ਸਾਂਭਿਆ ਨਹੀਂ ਗਿਆ ਹੈ। ਇਹਨਾਂ ਪੁਰਾਤਨ ਹੱਥ ਲਿਖਤਾਂ

ਸਾਂਭ ਸੰਭਾਲ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਹਨਾਂ ਉੱਤੋਂ ਧੂੜ ਹਟਾਉਣ ਲਈ ਬਹੁਤ ਨਾਜ਼ੁਕ ਬੁਰਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਾਗਜ਼ ਨੂੰ ਖਾਣ ਵਾਲੇ ਕੀੜਿਆਂ ਨੂੰ ਦੂਰ ਰੱਖਣ ਲਈ ਰਸਾਇਣ ਫਿਊਮੀਗੇਸ਼ਨ ਕੀਤੀ ਜਾਂਦੀ ਹੈ ਜਾਂ ਨਿੰਮ ਦੇ ਪੱਤਿਆਂ ਦੀ ਵਰਤੋਂ ਹੁੰਦੀ ਹੈ। ਕਮਰੇ ਦਾ ਤਾਪਮਾਨ ਅਤੇ ਨਮੀ ਨੂੰ ਕੰਟਰੋਲ ਕਰਕੇ ਰੱਖਿਆ ਜਾਂਦਾ ਹੈ ਤਾਂ ਜੋ ਕਾਗਜ਼ ਗਲੇ ਨਾ। ਕਮਜ਼ੋਰ ਅਤੇ ਫਟੇ ਪੰਨਿਆਂ ਨੂੰ ਜਾਪਾਨੀ ਟਿਸ਼ੂ ਪੇਪਰ ਅਤੇ ਵਿਸ਼ੇਸ਼ ਸਟਾਰਚ ਗੂੰਦ ਨਾਲ ਜੋੜਿਆ ਜਾਂਦਾ ਹੈ। ਹਰ ਪੰਨੇ ਦੀ ਉੱਚ ਗੁਣਵੱਤਾ ਵਾਲੀ ਸਕੈਨਿੰਗ ਜਾਂ ਫੋਟੋਗ੍ਰਾਫੀ ਕੀਤੀ ਜਾਂਦੀ ਹੈ ਤਾਂ ਜੋ ਅਸਲ ਕਾਗਜ਼ ਨੂੰ ਵਾਰ ਵਾਰ ਹੱਥ ਨਾਲ ਲਗਾਉਣਾ ਪਵੇ। ਪੁਰਾਤਨ ਹੱਥ ਲਿਖਤਾਂ ਸਾਡਾ ਅਨਮੁੱਲਾ ਸਰਮਾਇਆ ਹਨ। ਅੰਗਰੇਜ਼ਾਂ ਧੋਣ ਤੋਂ ਪਹਿਲਾਂ ਸਖਲ ਲਿਖਾਈ ਪੜ੍ਹਾਈ ਦਾ ਸਾਰਾ ਕੰਮ ਹੱਥੀ ਹੁੰਦਾ ਸੀ। 19ਵੀਂ ਸਦੀ ਦੇ ਅੱਧ ਤੱਕ ਪੰਜਾਬ ਵਿੱਚ ਛਾਪੇਖਾਨੇ ਦੀ ਕੋਈ ਪ੍ਰਬੰਧ ਨਹੀਂ ਸੀ। ਪੁਰਾਤਨ ਸਮੇਂ ਵਿੱਚ ਹੱਥ ਲਿਖਤਾਂ ਨੂੰ ਸੰਭਾਲ ਕੇ ਵਰਤਣ ਲਈ ਇੱਕ ਖਾਸ ਤਰ੍ਹਾਂ ਦੀ ਮਰਿਆਦਾ ਨੂੰ ਨਿਭਾਇਆ ਜਾਂਦਾ ਸੀ। ਜਿਵੇਂ ਹੱਥ ਲਿਖਤ ਨੂੰ ਜੂਠੇ ਮਿੱਠੇ ਹੱਥ ਨਾ ਲਗਾਉਣਾ ਅਤੇ ਅਦਬ ਸਤਿਕਾਰ ਨਾਲ ਕੱਪੜੇ ਵਿੱਚ ਲਪੇਟ ਕੇ ਉੱਚੀ ਥਾਂ ਤੇ ਰੱਖਣਾ। ਅੰਗਰੇਜ਼ਾਂ ਦੇ ਆਉਣ ਨਾਲ ਪੰਜਾਬ ਵਿੱਚ ਛਾਪੇਖਾਨੇ ਦੀ ਆਮਦ ਹੋਈ। ਪੁਸਤਕਾਂ, ਰਸਾਲਿਆਂ ਅਤੇ ਅਖਬਾਰਾਂ ਦੀ ਛਪਾਈ ਸ਼ੁਰੂ ਹੋਈ। ਹੌਲੀ ਹੌਲੀ ਹੱਥ ਲਿਖਤਾਂ ਦਾ ਰਿਵਾਜ ਘਟ ਗਿਆ। ਹੱਥ ਲਿਖਤ ਸਾਹਿਤ ਨੂੰ ਸਾਂਭਣ ਦਾ ਕਾਰਜ ਇਹਨਾਂ ਦੀ ਤਲਾਸ਼ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧ ਵਿੱਚ ਸ਼ਮਸ਼ੇਰ ਸਿੰਘ ਅਸ਼ੋਕ, ਡਾਕਟਰ ਗੰਡਾ ਸਿੰਘ, ਡਾਕਟਰ ਤਰਪਾਲ ਸਿੰਘ ਸਮੇਤ ਕਈ ਵਿਦਵਾਨਾਂ ਨੇ ਪੁਸਤਕ ਸੂਚੀਆਂ ਦੇ ਰੂਪ ਵਿੱਚ ਹੱਥ ਲਿਖਤਾਂ ਬਾਰੇ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਕਾਰਜ ਕੀਤੇ ਹਨ। ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਵੀਰ ਸਿੰਘ, ਕਰਮ ਸਿੰਘ ਹਿਸਟੋਰੀਅਨ, ਅਕਾਲੀ ਕੌਰ ਸਿੰਘ ਨਿਹੰਗ ਅਤੇ ਗਿਆਨੀ ਗਰਜਾ ਸਿੰਘ ਵਰਗੇ ਕੁਝ ਵਿਦਵਾਨ ਅਜਿਹੇ ਸਨ ਜਿਨ੍ਹਾਂ ਨੇ ਪੁਰਾਤਨ ਹੱਥ ਲਿਖਤਾਂ ਦਾ ਵਿਗਿਆਨਕ ਢੰਗ ਨਾਲ ਬਾਖੂਬੀ ਸੰਪਾਦਨ ਕਰਕੇ ਪ੍ਰਕਾਸ਼ਿਤ ਕਰਨ ਦੀ ਰੀਤ ਤੋਰੀ। ਪੁਰਾਤਨ ਹੱਥ ਲਿਖਤਾਂ ਦੇ ਸੰਪਾਦਨ ਅਤੇ ਪ੍ਰਕਾਸ਼ਨ ਦੇ ਸੰਬੰਧ ਵਿੱਚ ਡਾਕਟਰ ਦਵਿੰਦਰ ਸਿੰਘ ਵਿਦਿਆਰਥੀ, ਡਾਕਟਰ ਪਿਆਰ ਸਿੰਘ, ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਡਾਕਟਰ ਗੋਬਿੰਦ ਸਿੰਘ ਲਾਂਬਾ ਆਦਿ ਵਿਦਵਾਨਾਂ ਵੱਲੋਂ ਕੀਤਾ ਗਿਆ ਕਾਰਜ ਯਾਦ ਰੱਖਣ ਯੋਗ ਹੈ। ਇਸ ਦਿਸ਼ਾ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾਕਟਰ ਰਤਨ ਸਿੰਘ ਜੱਗੀ, ਡਾਕਟਰ ਬਲਵੰਤ ਸਿੰਘ ਢਿੱਲੋਂ ਅਤੇ ਹੋਰ ਵਿਦਵਾਨਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਪੁਰਾਤਨ ਹੱਥ ਲਿਖਤਾਂ ਖਰੜਿਆਂ ਅਤੇ ਇਤਿਹਾਸਕ ਦਸਤਾਵੇਜ਼ ਦੀ ਸਾਂਭ ਸੰਭਾਲ ਲਈ ਅਜਾਇਬ ਘਰ ਅਤੇ ਸੰਭਾਲ ਕੇਂਦਰ ਸਥਾਪਿਤ ਕਰਨਾ ਅੱਜ ਸਮੇਂ ਦੀ ਬਹੁਤ ਲੋੜ ਹੈ। ਇਹਨਾਂ ਸੰਭਾਲ ਕੇਂਦਰਾਂ ਵਿੱਚ ਹੱਥ ਲਿਖਤਾਂ ਤੋਂ ਇਲਾਵਾ ਫੋਟੋ, ਨਕਸ਼ੇ, ਦਸਤਾਵੇਜ਼ ਰੱਖੇ ਜਾਂਦੇ ਹਨ। ਇਹਨਾਂ ਸੰਭਾਲ ਕੇਂਦਰਾਂ ਵਿੱਚ ਸਿੱਲ, ਕੀੜੇ, ਧੂੜ ਘੱਟੇ ਅਤੇ ਚੋਰੀ ਆਦਿ ਤੋਂ ਬਚਾਉਣ ਲਈ ਵਿਸ਼ੇਸ਼ ਨਵੀਨਤਮ ਵਿਗਿਆਨਕ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਸੰਸਥਾਵਾਂ ਨੇ ਡਿਜੀਟਲ ਰੂਪ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਕੇ ਇਸ ਦਿਸ਼ਾ ਵਿੱਚ ਮੁੱਢਲੇ ਕਦਮ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਰਗੀਆਂ ਸੰਸਥਾਵਾਂ ਦੇ ਕੋਲ ਵਿਸ਼ੇਸ਼ ਅਜਾਇਬ ਘਰ ਅਤੇ ਸੰਭਾਲ ਕੇਂਦਰ ਹਨ। ਅੱਜ ਦੇ ਸਮੇਂ ਵਿੱਚ ਹੱਥ ਲਿਖਤਾਂ ਦਾ ਮਹੱਤਤਾ ਹੋਰ ਵੀ ਵੱਧ ਗਈ ਹੈ। ਅੱਜ ਦੇ ਸਮੇਂ ਵਿੱਚ ਜਦੋਂ ਇਤਿਹਾਸ ਨਾਲ ਛੇੜਛਾੜ ਜਾਂ ਤੱਥਾਂ ਨੂੰ ਤੋੜਿਆ ਮਰੋੜਿਆ ਜਾਂਦਾ ਹੈ ਤਾਂ ਇਹ ਹੱਥ ਲਿਖਤਾਂ ਹੀ ਇਤਿਹਾਸਕ ਸੱਚਾਈ ਨੂੰ ਜਾਣਨ ਦਾ ਸਭ ਤੋਂ ਭਰੋਸੇਯੋਗ ਸਾਧਨ ਹਨ। ਗੁਰੂ ਸਾਹਿਬਾਨ ਅਤੇ ਸੂਫੀ ਸੰਤਾਂ ਦੀ ਬਾਣੀ ਦੇ ਅਸਲ ਸਰੂਪ, ਲਿਖਣ ਸ਼ੈਲੀ ਅਤੇ ਉਸ ਸਮੇਂ ਦੀ ਵਿਆਕਰਨ ਨੂੰ ਸਮਝਣ ਲਈ ਪੁਰਾਤਨ ਬੀੜਾਂ ਅਤੇ ਖਰੜੇ ਸਭ ਤੋਂ ਮਹੱਤਵਪੂਰਨ ਹਨ। ਇਹ ਹੱਥ ਲਿਖਤਾਂ ਇਹ ਸਮਝਣ ਵਿੱਚ ਮਦਦ ਕਰਦੀਆਂ ਹਨ ਕਿ ਪਿਛਲੀਆਂ ਸਦੀਆਂ ਵਿੱਚ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਬਣਤਰ ਅਤੇ ਪੰਜਾਬੀ ਸ਼ਬਦਾਂ ਦੇ ਜੋੜ ਕਿਵੇਂ ਬਦਲੇ। ਕਈ ਅਜਿਹੇ ਪੁਰਾਤਨ ਸ਼ਬਦ ਜੋ ਅਸੀਂ ਭੁੱਲ ਚੁੱਕੇ ਹਾਂ, ਉਹਨਾਂ ਦੇ ਅਰਥ ਅਤੇ ਵਰਤੋਂ ਇਹਨਾਂ ਲਿਖਤਾਂ ਰਾਹੀਂ ਮੁੜ ਸੁਰਜੀਤ ਕੀਤੇ ਜਾ ਸਕਦੇ ਹਨ। ਅੱਜ ਦੇ ਸੰਸਾਰੀਕਰਨ ਵਿੱਚ ਅਤੇ ਡਿਜੀਟਲ ਯੁੱਗ ਵਿੱਚ ਜਿੱਥੇ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਹੀ ਹੈ, ਇਹ ਹੱਥ ਲਿਖਤਾਂ ਸਾਡੇ ਅਮੀਰ ਸੱਭਿਆਚਾਰ ਵਿਰਾਸਤ ਦਾ ਅਹਿਸਾਸ ਕਰਵਾਉਂਦੀਆਂ ਹਨ। ਅੱਜ ਦੇ ਦੌਰ ਵਿੱਚ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਵਿਰਸੇ ਤੇ ਜੋ ਖੋਜ ਹੋ ਰਹੀ ਹੈ, ਉਸ ਲਈ ਇਹ ਹੱਥ ਲਿਖਤਾਂ ਮੁੱਢਲਾ ਸਰੋਤ ਹਨ। ਅੱਜ ਕੱਲ੍ਹ ਇਹਨਾਂ ਲਿਖਤਾਂ ਨੂੰ ਸਕੈਨ ਕਰਕੇ ਇੰਟਰਨੈੱਟ ਤੇ ਸੁਰੱਖਿਅਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇੱਕ ਕਲਿੱਕ ਤੇ ਆਪਣਾ ਇਤਿਹਾਸ ਦੇਖ ਸਕਣ। ਆਪਣੇ ਵਿਰਸੇ ਨੂੰ ਸੰਭਾਲਣ ਦੇ ਇਹ ਨਵੇਕਲੇ ਉਪਰਾਲੇ ਨਵੀਂ ਪੀੜ੍ਹੀ ਲਈ ਮਾਰਗਦਰਸ਼ਨ ਦਾ ਕੰਮ ਕਰਨਗੇ। ਆਪਣੇ ਅਮੀਰ ਵਿਰਸੇ ਨੂੰ ਆਪਣੀਆਂ ਨਵੀਆਂ ਨਸਲਾਂ ਤੱਕ ਲਿਜਾਣ ਲਈ ਪੁਰਾਤਨ ਹੱਥ ਲਿਖਤਾਂ ਅਤੇ ਹੋਰ ਵਿਰਾਸਤੀ ਸਮੱਗਰੀ ਦੀ ਸੰਭਾਲ ਬੇਹੱਦ ਜ਼ਰੂਰੀ ਹੈ, ਕਿਉਂਕਿ ਵਿਰਸਾ ਹੀ ਆਉਣ ਵਾਲੀਆਂ ਪੀੜ੍ਹੀਆਂ ਦੀ ਅਗਵਾਈ ਕਰਦਾ ਹੈ। ਨਵੀਂ ਪੀੜ੍ਹੀ ਆਪਣੇ

0: ਅਮੁੱਲਿਆ ਸਰਮਾਏ ਤੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਵਿਰਸੇ ਤੇ ਮਾਣ ਕਰਦੀ ਹੈ। ਪੁਰਾਤਨ ਹੱਥ ਲਿਖਤਾਂ ਸਿਰਫ ਕਾਗਜ਼ ਦੇ ਟੁਕੜੇ ਨਹੀਂ ਬਲਕਿ ਸਾਡੀ ਪਹਿਚਾਣ ਹਨ, ਸਾਡੀ ਰੂਹ ਹਨ। ਇਹਨਾਂ ਨੂੰ ਬਚਾਉਣਾ ਸਾਡੇ ਇਤਿਹਾਸ ਅਤੇ ਭਵਿੱਖ ਨੂੰ ਜਿਉਂਦਾ ਰੱਖਣ ਦੇ ਬਰਾਬਰ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਇਹਨਾਂ ਨੂੰ ਸਾਂਭਣਾ ਅਤੇ ਇਹਨਾਂ ਤੇ ਖੋਜ ਕਰਨਾ ਬਹੁਤ ਜ਼ਰੂਰੀ ਹੈ।
1: ਸਾਡਾ ਵਿਰਸਾ ਲੜੀ ਤਹਿਤ ਪੁਰਾਤਨ ਹੱਥ ਲਿਖਤਾਂ ਵਿਸ਼ੇ ਤੇ ਵਾਰਤਾ ਤੁਸੀਂ ਸੁਣ ਰਹੇ ਸੀ ਤੇ ਵਾਰਤਾਕਾਰ ਸਨ ਮਿਸਰ ਦੀਪ ਭਾਟੀਆ। ਅੱਜ ਕੌਮਾਂਤਰੀ ਵਿਗਿਆਨ ਤਕਨਾਲੋਜੀ ਤੇ ਨਵੀਨਤਾ ਦਿਵਸ ਵੀ ਮਨਾਇਆ ਜਾ ਰਿਹਾ ਹੈ ਜੋ ਹਰ ਸਾਲ 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਗਲੋਬਲ ਸਾਊਥ ਯਾਨੀ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਗਿਆਨ ਤੇ ਟੈਕਨੋਲੋਜੀ ਦਾ ਕਿੰਨਾ ਮਹੱਤਵ ਹੈ ਉਸ ਨੂੰ ਉਜਾਗਰ ਕਰਦਾ ਹੈ। ਕੌਮਾਂਤਰੀ ਵਿਗਿਆਨ ਟੈਕਨੋਲੋਜੀ ਤੇ ਨਵੀਨਤਾ ਦੇ ਪਿਛੋਕੜ ਤੇ ਝਾਤ ਪਾਈਏ ਤਾਂ ਇਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਜਨਰਲ ਸਭਾ ਨੇ 9 ਜਨਵਰੀ 2024 ਨੂੰ ਮਤਾ ਪਾਸ ਕਰਕੇ ਹਰ ਸਾਲ 16 ਸਤੰਬਰ ਨੂੰ ਇਸ ਦਿਨ ਨੂੰ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਦਿਨ ਦਾ ਮਕਸਦ ਵਿਕਾਸਸ਼ੀਲ ਦੇਸ਼ਾਂ 'ਚ ਟਿਕਾਊ ਵਿਕਾਸ ਟੈਕਨੋਲੋਜੀ ਬਰਾਬਰ ਪਹੁੰਚ ਅਤੇ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਇਹ ਦਿਹਾੜਾ ਟੈਕਨੋਲੋਜੀ 'ਚ ਪਏ ਪਾੜੇ ਨੂੰ ਘਟਾਉਣ ਅਤੇ ਗਿਆਨ ਨੂੰ ਵੰਡਣ ਦੇ ਨਾਲ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਆਤਮ ਨਿਰਭਰ ਬਣਾਉਣ 'ਤੇ ਜ਼ੋਰ ਦਿੰਦਾ ਹੈ। ਵਿਗਿਆਨ ਟੈਕਨੋਲੋਜੀ ਅਤੇ ਨਵੀਨਤਾ ਨਾਲ ਰੁਜ਼ਗਾਰ ਦੇ ਮੌਕੇ ਮਿਲਦੇ ਨੇ, ਉਦਯੋਗਾਂ ਦਾ ਵਿਕਾਸ ਹੁੰਦਾ ਹੈ। ਇਹੀ ਨਹੀਂ, ਸਮਾਜਿਕ ਸੁਧਾਰ ਕਰਨ ਜਿਵੇਂ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾਵੇ ਇਸ ਬਾਰੇ ਜਾਗਰੂਕਤਾ ਫੈਲਾਉਂਦਾ ਹੈ। ਖੇਤੀਬਾੜੀ 'ਚ ਨਵੀਆਂ ਤਕਨੀਕਾਂ ਦੀ ਵਰਤੋਂ ਦੇ ਨਾਲ ਸਾਡੇ ਜੀਵਨ 'ਚ ਸੁਧਾਰ ਆਉਂਦਾ ਹੈ। ਇਹ ਦਿਨ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਵਿਗਿਆਨ ਟੈਕਨੋਲੋਜੀ ਅਤੇ ਨਵੀਨਤਾ ਨਾਲ ਚੱਲਣਾ ਸਮੇਂ ਦੀ ਲੋੜ ਹੈ। ਜਿਵੇਂ ਪਾਣੀ ਵਗਦਾ ਹੀ ਚੰਗਾ ਅਤੇ ਸੋਹਣਾ ਲੱਗਦਾ ਹੈ, ਕਿਉਂਕਿ ਜੇ ਪਾਣੀ ਇੱਕ ਥਾਂ 'ਤੇ ਰੁਕ ਜਾਵੇ ਤਾਂ ਬੁਦਬੂ ਅਤੇ ਸੜਾਂਦ ਮਾਰਨ ਲੱਗ ਜਾਂਦਾ ਹੈ। ਇਸ ਲਈ ਵਿਗਿਆਨ ਟੈਕਨੋਲੋਜੀ ਅਤੇ ਨਵੀਨਤਾ ਨਾਲ ਚੱਲਣਾ ਸਮੇਂ ਦੀ ਜ਼ਰੂਰਤ ਹੈ। ਅਤੇ ਗਾਇਕਾ ਨਰਿੰਦਰ ਬੀਬਾ ਵਗਦੀ ਰਾਵੀ 'ਚ ਆਪਣੇ ਮਾਹੀ ਦੇ ਨਾਲ ਕਿਹੜੇ ਦੋ ਫੁੱਲਾਂ ਦਾ ਜ਼ਿਕਰ ਕਰ ਰਹੇ ਨੇ, ਆਓ ਸੁਣਦੇ ਹਾਂ ਇਸ ਲੋਕ ਗੀਤ 'ਚ। ਵਗਦੀਏ ਰਾਵੀ ਮਾਹੀਵੇ ਵਿੱਚ ਦੋ ਫੁੱਲ ਪੀਲੇ।

ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ ਗਾਇਕਾ ਨਰਿੰਦਰ ਬੀਬਾ ਦੀ ਆਵਾਜ਼ 'ਚ, ਅਤੇ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਗਾਇਕ ਸੁਰਜੀਤ ਬਿੰਦਰਖੀਆ ਦੀ ਆਵਾਜ਼ 'ਚ, ਕਾਲੀਗਾਨੀ ਮਿੱਤਰਾਂ ਦੀ। ਗੀਤ ਦੇ ਬੋਲ ਲਿਖੇ ਨੇ ਸ਼ਮਸ਼ੇਰ ਸੰਧੂ ਨੇ।

ਸੁਰਜੀਤ ਬਿੰਦਰਖਿਆ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

ਵੀ ਕਿਹਾ ਕਿ ਛੋਟੇ ਵਪਾਰੀਆਂ ਲਈ ਜ਼ੀਰੋ ਮਰਚੈਂਟ ਡਿਸਕਾਊਂਟ ਰੇਟ MDR ਢਾਂਚੇ ਅਧੀਨ ਆਉਣ ਵਾਲੇ ਲੈਣ ਦੇਣ ਅਤੇ ਵਪਾਰੀਆਂ ਨੂੰ 2000 ਰੁਪਏ ਤੱਕ ਦੇ ਕੀਤੇ ਜਾਣ ਵਾਲੇ ਭੁਗਤਾਨ ਵੀ ਮੁਫ਼ਤ ਰਹਿਣਗੇ। ਮੰਤਰਾਲੇ ਅਨੁਸਾਰ ਇਸ ਦੇ ਨਤੀਜੇ ਵਜੋਂ ਵਿਅਕਤੀ ਅਤੇ ਵਪਾਰੀ ਵਿਚਕਾਰ ਹੋਣ ਵਾਲੇ ਕੁੱਲ ਲੈਣ ਦੇਣ ਵਿੱਚੋਂ ਲਗਭਗ 96% ਲੈਣ ਦੇਣ ਪ੍ਰਭਾਵਿਤ ਨਹੀਂ ਹੋਏਗਾ। MDR ਸਿਰਫ 2000 ਰੁਪਏ ਤੋਂ ਵੱਧ ਮੁੱਲ ਤੇ ਨਿਰਧਾਰਿਤ ਵਪਾਰਕ ਲੈਣ ਦੇਣ ਤੇ ਹੀ ਲਾਗੂ ਹੋਏਗਾ। ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਕਿ MDR ਨਾ ਤਾਂ ਕੋਈ ਟੈਕਸ ਹੈ ਅਤੇ ਨਾ ਹੀ ਸਰਕਾਰ ਜਾਂ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ NPCI ਵੱਲੋਂ ਲਾਇਆ ਗਿਆ ਕੋਈ ਚਾਰਜ। ਇਸ ਨੂੰ UPI ਦੇ ਸੰਚਾਲਨ ਅਤੇ ਨਿਰੰਤਰ ਵਿਸਥਾਰ ਵਿੱਚ ਸਹਾਇਤਾ ਲਈ ਬੈਂਕਾਂ ਅਤੇ ਭੁਗਤਾਨ ਐਪਲੀਕੇਸ਼ਨ ਮੁਹੱਈਆ ਕਰਾਉਣ ਵਾਲਿਆਂ ਵਿਚਕਾਰ ਵੰਡਿਆ ਜਾਂਦਾ ਹੈ। NPCI ਨੇ ਕਿਹਾ ਕਿ ਖਪਤਕਾਰਾਂ ਲਈ UPI ਨੂੰ ਮੁਫ਼ਤ ਰੱਖਦੇ ਹੋਏ ਅਗਲੇ ਮਹੀਨੇ ਦੀ 15 ਤਰੀਕ ਤੋਂ ਚੋਣਵੇਂ ਕਾਰੋਬਾਰੀ ਲੈਣ ਦੇਣ ਲਈ UPI ਮਰਚੈਂਟ ਡਿਸਕਾਊਂਟ ਰੇਟ ਦਾ ਇੱਕ ਸੋਧਿਆ ਹੋਇਆ ਢਾਂਚਾ ਲਾਗੂ ਕੀਤਾ ਜਾ ਰਿਹਾ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਛੋਟੇ ਵਪਾਰੀਆਂ ਵੱਲੋਂ UPI ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਫੰਡ ਕਾਇਮ ਕੀਤਾ ਜਾਏਗਾ ਜਿਸ ਵਿੱਚ ਕੁੱਲ MDR ਸੰਗ੍ਰਹਿ ਦਾ 5% ਹਿੱਸਾ ਯੋਗਦਾਨ ਵਜੋਂ ਪਾਇਆ ਜਾਏਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦਰਾਂ ਵਿੱਚ ਕਟੌਤੀ ਅਤੇ ਛੋਟ ਦੀ ਬਜਾਏ ਸਰਕਾਰ ਨੂੰ ਟੈਕਸ ਸਬੰਧੀ ਤਜਵੀਜ਼ਾਂ ਵਿੱਚ ਦੇਸ਼ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਉਹ ਅੱਜ ਬੰਗਲੁਰੂ ਵਿੱਚ ਇੰਟਰਨੈਸ਼ਨਲ ਟੈਕਸ ਰਿਸਰਚ ਐਂਡ ਐਨਾਲਿਸਿਸ ਫਾਊਂਡੇਸ਼ਨ ਵੱਲੋਂ ਆਯੋਜਿਤ 2 ਦਿਨਾਂ ਨਿਊ ਏਜ ਟੈਕਸੇਸ਼ਨ ਕਾਨਫਰੰਸ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਮੰਤਰੀ ਨੇ ਖੋਜਕਰਤਾਵਾਂ ਅਤੇ ਥਿੰਕ ਟੈਂਕਸ ਨੂੰ ਸੱਦਾ ਦਿੱਤਾ ਕਿ ਉਹ ਸੁਤੰਤਰ ਟੈਕਸ ਨੀਤੀ ਖੋਜ ਨੂੰ ਜਨਤਕ ਚਰਚਾ ਦਾ ਇੱਕ ਨਿਯਮਤ ਹਿੱਸਾ ਬਣਾਉਣ ਜਿਸ ਤੇ ਜਾਂਚ ਹੋ ਸਕੇ ਅਤੇ ਸੁਧਾਰ ਕੀਤੇ ਜਾ ਸਕਣ। ਆਪਣੇ ਮੰਤਰਾਲੇ ਵੱਲੋਂ ਬਜਟ ਤੋਂ ਪਹਿਲਾਂ ਦੇ ਸਲਾਹ ਮਸ਼ਵਰੇ ਬਾਰੇ ਬੋਲਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜਦ ਅਸੀਂ ਵਿਕਸਿਤ ਭਾਰਤ 2047 ਵੱਲ ਵਧ ਰਹੇ ਹਾਂ ਤਾਂ ਇਨ੍ਹਾਂ ਅਭਿਆਸਾਂ ਰਾਹੀਂ ਵੱਡੇ ਸਵਾਲ ਉਠਾਏ ਜਾਣੇ ਚਾਹੀਦੇ ਨੇ ਕਿ ਅਗਲੇ 2 ਦਹਾਕਿਆਂ ਵਿੱਚ ਭਾਰਤ ਵਿੱਚ ਕਿਸ ਤਰ੍ਹਾਂ ਦੀ ਟੈਕਸ ਪ੍ਰਣਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇੱਕ ਬਿਹਤਰ ਟੈਕਸ ਖੋਜ ਤੇ ਜ਼ੋਰ ਦਿੱਤਾ ਜੋ ਸਾਰੇ ਪੱਖਾਂ ਨੂੰ ਧਿਆਨ 'ਚ ਰੱਖੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਿਊਜ਼ੀਲੈਂਡ ਦੇ ਉਤਪਾਦਾਂ ਲਈ 1.40 ਅਰਬ ਭਾਰਤੀ ਖਪਤਕਾਰਾਂ ਦਾ ਬਾਜ਼ਾਰ ਖੋਲੇਗਾ ਅਤੇ ਦੇਸ਼ ਵਿਚ ਰੁਜ਼ਗਾਰ ਅਤੇ ਆਮਦਨ ਵਧਾਉਣ ਵਿਚ ਮਦਦ ਕਰੇਗਾ। ਨਿਊਜ਼ੀਲੈਂਡ ਦੀ ਸੰਸਦ ਨੇ ਅੱਜ ਭਾਰਤ ਨਾਲ ਮੁਕਤ ਵਪਾਰ ਸਮਝੌਤੇ FTA ਨੂੰ ਲਾਗੂ ਕਰਨ ਲਈ ਲੋੜੀਂਦੇ ਬਿੱਲ ਨੂੰ 29 ਦੇ ਮੁਕਾਬਲੇ 93 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਲਾਗੂ ਹੋਣ ਤੇ ਨਿਊਜ਼ੀਲੈਂਡ ਤੇ 57% ਬਰਾਮਦਾਂ ਨੂੰ ਭਾਰਤ ਵਿਚ ਮਹਿਸੂਲ ਮੁਕਤ ਪਹੁੰਚ ਮਿਲੇਗੀ। ਪੂਰੀ ਤਰ੍ਹਾਂ ਲਾਗੂ ਹੋਣ ਤੇ 95% ਬਰਾਮਦਾਂ ਤੇ ਮਹਿਸੂਲ ਖਤਮ ਹੋ ਜਾਣਗੇ ਜਾਂ ਘਟਾ ਦਿੱਤੇ ਜਾਣਗੇ। ਇਹ ਸਮਝੌਤਾ 2030 ਤੱਕ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਕਰੇਗਾ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਭੂਟਾਨ ਦੇ 2 ਰੋਜ਼ਾ ਸਰਕਾਰੀ ਦੌਰੇ ਤੇ ਜਾਣਗੇ। ਦੌਰੇ ਦੌਰਾਨ ਡਾ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ ਡੀਐਨ ਡੁੰਗੇਲ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਭੂਟਾਨ ਦੇ ਰਾਜਾ ਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਨਿਯਮਤ ਉੱਚ ਪੱਧਰੀ ਆਦਾਨ ਪ੍ਰਦਾਨ ਦੀ ਪਰੰਪਰਾ ਅਨੁਸਾਰ ਹੋ ਰਿਹਾ ਹੈ। ਇਸ ਦਾ ਉਦੇਸ਼ ਦੋਸਤੀ ਅਤੇ ਸਹਿਯੋਗ ਦੇ ਮੌਜੂਦਾ ਗੂੜੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਥਲ ਸੈਨਾ ਮੁਖੀ ਜਨਰਲ ਤੀਰਸ ਸੇਠ ਅੱਜ ਤੋਂ ਰੂਸ ਦੇ 3 ਰੋਜ਼ਾ ਦੌਰੇ ਤੇ ਨੇ। ਇਸ ਦੌਰੇ ਦਾ ਉਦੇਸ਼ ਭਾਰਤ ਅਤੇ ਰੂਸ ਵਿਚਕਾਰ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੱਖਿਆ ਸਬੰਧਾਂ ਅਤੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਜਨਰਲ ਸੇਠ ਰੂਸੀ ਜ਼ਮੀਨੀ ਫੌਜ ਦੇ ਕਮਾਂਡਰ ਇਨ ਚੀਫ ਕਰਨਲ ਜਨਰਲ ਆਂਦਰੇ ਮੋਰਦਵਿਚੇਵ ਨਾਲ ਆਪਸੀ ਹਿੱਤ ਤੇ ਪੇਸ਼ੇਵਰ ਫੌਜੀ ਸਹਿਯੋਗ ਬਾਰੇ ਗੱਲਬਾਤ ਕਰਨਗੇ। ਉਹ ਮਾਸਕੋ ਵਿਚ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦਾ ਦੌਰਾ ਵੀ ਕਰਨਗੇ ਅਤੇ ਰੂਸੀ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਫੌਜ ਮੁਖੀ ਮਾਸਕੋ ਵਿਚ ਟੋਮ ਆਫ ਅਨਨੋਨ ਸੋਲਜਰ ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਫੌਜੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕਰੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @ARNU ਜਲੰਧਰ। ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਧਰਤੀ ਉੱਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦੇ ਸੂਰਜ ਤੋਂ ਹਾਨੀਕਾਰਕ ਅਲਟਰਾ ਵਾਇਲਟ ਕਿਰਨਾਂ ਨੂੰ ਰੋਕਦੀ ਹੈ। ਵਿਸ਼ਵ ਓਜ਼ੋਨ ਦਿਵਸ ਦੇ ਮੌਕੇ ਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਰਾਜ ਮੰਤਰੀ ਕੀਰਤੀ ਵਰਤਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਓਜ਼ੋਨ ਪਰਤ ਦੀ ਸੁਰੱਖਿਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦਸਿਆ ਕਿ ਛੋਟੇ ਛੋਟੇ ਕਦਮ ਜਿਵੇਂ ਕਿ ਏਅਰ ਕੰਡੀਸ਼ਨਰ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੇ ਰੱਖਣਾ ਅਤੇ ਊਰਜਾ ਕੁਸ਼ਲ ਉਪਕਰਨਾਂ ਦੀ ਵਰਤੋਂ ਕਰਨਾ ਨੁਕਸਾਨਦੇਹ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਵਿਚ ਮਦਦ ਕਰਦੇ ਨੇ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਓਜ਼ੋਨ ਪਰਤ ਦੀ ਸੁਰੱਖਿਆ ਮਨੁੱਖੀ ਸਿਹਤ, ਜੈਵ ਵਿਭਿੰਨਤਾ ਅਤੇ ਜਲਵਾਯੂ ਦੀ ਸਥਿਰਤਾ ਲਈ ਬਹੁਤ ਜ਼ਰੂਰੀ ਹੈ।

0: ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਸੀਜ਼ਨ ਦੌਰਾਨ ਸੂਬੇ ਤੋਂ ਬਾਹਰ ਆਉਣ ਵਾਲੇ ਝੋਨੇ ਨੂੰ ਵਿਕਰੀ ਲਈ ਕਿਸੇ ਵੀ ਮੰਡੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਰਹੱਦੀ ਸੂਬਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਖਾਸ ਤੌਰ ਤੇ ਵੱਧ ਚੌਕਸੀ ਵਰਤਣ ਅਤੇ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਕੋਈ ਵੀ ਫਰਜ਼ੀ ਐਂਟਰੀ ਦਰਜ ਨਾ ਹੋਏ। ਇਸ ਦੌਰਾਨ ਮੰਤਰੀ ਨੇ DFSCs ਨੂੰ ਖਰੀਦ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੀਆਂ ਸਬੰਧਤ ਧਿਰਾਂ, ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਏ। ਸ੍ਰੀ ਕਟਾਰੂ ਚੱਕ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਤੈਅ ਕੀਤਾ ਗਿਆ, ਜਦਕਿ ਝੋਨੇ ਦੀ ਕਾਸ਼ਤ ਹੇਠ ਰਕਬਾ 26.2 ਲੱਖ ਹੈਕਟਰ ਹੈ। ਘੱਟੋ ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ ਆਸ਼ਾ ਵਰਕਰਾਂ ਲਈ ਮਾਸਿਕ ਪ੍ਰੋਤਸਾਹਨ ਰਾਸ਼ੀ 3,000 ਰੁਪਏ ਤੋਂ ਵਧਾ ਕੇ 6,000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਕੱਲ੍ਹ ਨਵੀਂ ਦਿੱਲੀ ਵਿਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਕਿਹਾ ਕਿ ਮਹੀਨਾਵਾਰ ਪ੍ਰੋਤਸਾਹਨ ਰਾਸ਼ੀ ਵਿਚ ਵਾਧਾ ਆਸ਼ਾ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ 10,000 ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਵੀ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਕੁਝ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿਚ ਹੋਸਟਲ ਲਈ ਉਸਾਰੀ ਪਹਿਲਾਂ ਹੀ ਚੱਲ ਰਹੀ ਹੈ।
1: ਦਿੱਲੀ ਸਰਕਾਰ ਨੇ ਇਹ ਤੈਅ ਕੀਆ ਹੈ ਕਿ 10,000 ਬੱਚੋ ਕੇ ਲਿਏ ਸਰਕਾਰ ਹੋਸਟਲ ਬਣਾਏਗੀ, ਜਹਾਂ ਉਨਕੀ ਸੇਫਟੀ, ਸਿਕਿਉਰਿਟੀ ਔਰ ਇਕੋਨੋਮਿਕ ਅਕੋਮੋਡੇਸ਼ਨ ਕੀ ਚਿੰਤਾ ਕੀ ਜਾਏਗੀ। ਯਹ ਹੋਸਟਲ ਗਰਲਸ ਕੇ ਲਿਏ ਵੀ ਬਣਾਏ ਜਾਏਂਗੇ ਔਰ ਬੋਆਇਜ਼ ਕੇ ਲਿਏ ਵੀ। ਯਹਾਂ ਪਰ ਕਿਸੀ ਵੀ ਯੂਨੀਵਰਸਿਟੀ ਮੇਂ ਯਾ ਕਾਲਜ ਮੇਂ ਪੜ੍ਹਨੇ ਵਾਲਾ ਵਿਦਿਆਰਥੀ ਆ ਕਰਕੇ ਆਪਣਾ ਹੋਸਟਲ ਫੈਸਿਲਿਟੀ ਲੈ ਸਕੇ।
0: ਸਵੱਛਤਾ ਹੀ ਸੇਵਾ 2026 ਮੁਹਿੰਮ ਕੱਲ੍ਹ ਤੋਂ ਪੂਰੇ ਦੇਸ਼ ਵਿਚ ਸ਼ੁਰੂ ਹੋ ਰਹੀ ਹੈ। ਇਹ ਮੁਹਿੰਮ 17 ਅਕਤੂਬਰ ਤੱਕ ਜਾਰੀ ਰਹੇਗੀ। ਉੱਤਰੀ ਰੇਲਵੇ ਦੀ ਦਿੱਲੀ ਡਿਵੀਜ਼ਨ ਨੇ ਨਵੀਂ ਦਿੱਲੀ, ਹਜ਼ਰਤ ਨਿਜ਼ਾਮੂਦੀਨ, ਦਿੱਲੀ ਜੰਕਸ਼ਨ ਅਤੇ ਆਨੰਦ ਵਿਹਾਰ ਰੇਲਵੇ ਸਟੇਸ਼ਨਾਂ 'ਤੇ ਡਿਜੀਟਲ ਲੌਕਰ ਸਹੂਲਤ ਸ਼ੁਰੂ ਕੀਤੀ ਹੈ। ਵਪਾਰਕ ਪਹਿਲਕਦਮੀ ਵਜੋਂ ਸ਼ੁਰੂ ਕੀਤੀ ਗਈ ਇਹ ਸਹੂਲਤ ਮੁਸਾਫਰਾਂ ਨੂੰ ਸਮਾਨ ਰੱਖਣ ਲਈ ਇੱਕ ਸੁਰੱਖਿਅਤ, ਸੁਵਿਧਾਜਨਕ ਅਤੇ ਪਰੇਸ਼ਾਨੀ ਮੁਕਤ ਵਿਕਲਪ ਪ੍ਰਦਾਨ ਕਰਦੀ ਹੈ। ਇਹ ਲੌਕਰ ਇੱਕ ਡਿਜੀਟਲ ਅਤੇ OTP ਆਧਾਰਿਤ ਪਹੁੰਚ ਪ੍ਰਣਾਲੀ ਦੀ ਵਰਤੋਂ ਕਰਦੇ ਨੇ, ਜਿਸ ਨਾਲ ਮੁਸਾਫਰ ਆਪਣੇ ਇੰਤਜ਼ਾਰ ਸਮੇਂ ਦੌਰਾਨ ਅਤੇ ਸਟੇਸ਼ਨ ਤੋਂ ਬਾਹਰ ਜਾਂਦੇ ਸਮੇਂ ਭਾਰੀ ਸਮਾਨ ਨਾਲ ਲਿਜਾਣ ਤੋਂ ਬਿਨਾਂ ਆਪਣੇ ਸਮਾਨ ਨੂੰ ਸੁਰੱਖਿਅਤ ਢੰਗ ਨਾਲ ਰੱਖ ਸਕਦਾ ਹੈ ਅਤੇ ਪ੍ਰਾਪਤ ਕਰ ਸਕਦਾ ਹੈ। ਮੁਸਾਫਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 4 ਰੇਲਵੇ ਸਟੇਸ਼ਨਾਂ 'ਤੇ ਵੱਖ ਵੱਖ ਆਕਾਰ ਦੇ ਲੌਕਰ ਪ੍ਰਦਾਨ ਕੀਤੇ ਗਏ ਨੇ। ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ 'ਤੇ ਡਿਜੀਟਲ ਲੌਕਰ ਸਹੂਲਤ ਚਾਲੂ ਕਰ ਦਿੱਤੀ ਗਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦਰਾਂ ਵਿੱਚ ਕਟੌਤੀ ਅਤੇ ਛੋਟ ਦੀ ਬਜਾਏ ਸਰਕਾਰ ਨੂੰ ਟੈਕਸ ਸਬੰਧੀ ਤਜਵੀਜ਼ਾਂ 'ਚ ਦੇਸ਼ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਡਾ. ਐਸ.ਜੈਸ਼ੰਕਰ ਅੱਜ ਤੋਂ ਭੂਟਾਨ ਦੇ 2 ਰੋਜ਼ਾ ਸਰਕਾਰੀ ਦੌਰੇ 'ਤੇ ਹੋਣਗੇ। ਧਰਤੀ 'ਤੇ ਜੀਵਨ ਦੀ ਰੱਖਿਆ ਵਿੱਚ ਓਜ਼ੋਨ ਪਰਤ ਦੀ ਅਹਿਮੀਅਤ ਨੂੰ ਜਾਗਰੂਕ ਕਰਨ ਲਈ ਅੱਜ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾ ਰਿਹਾ ਹੈ। ਤੇ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ 10,000 ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: आदाब, ये आकाशवाणी है। खबरों के साथ मैं शगुफ्ता यास्मीन। वजीर खजाना निर्मला सीतारमन ने मुल्क के मफाद को मुकद्दम रखते हुए टैक्स पॉलिसी पर जामे बहस मुबासे पर जोर दिया है। भारत ने पाकिस्तानी बहरिया के यूनिटों के नाकाबिल कबूल तर्ज अमल पर पाकिस्तान से सख्त एहतजाज किया है, जिसके नतीजे में बैन अल-अक़वामी आबी हदूद में बहरिया के साथ टकराव का वाकया पेश आया था। वजीर खारजा डॉ. एस.जयशंकर आज से भूटान के 2 दिन के दौरे पर रहेंगे। फौज के सरबराह जनरल धीरज सेठ रूस के 3 दिन के दौरे पर गए हैं। सऊदी अरब ने कहा है कि उसने मक्का मुअज़्ज़मा के नजदीक हौसियों के एक ड्रोन को मार गिराया। उसने मजीद हमलों के खिलाफ तंबीह भी की है, जबकि हौसियों ने शहर को निशाना बनाने से इनकार किया है। और हरियाणा, चंडीगढ़, पंजाब, दिल्ली और शिमाल मशरक के कुछ हिस्सों में आज तेज बारिश होने की पेशगोई की गई है।